0: ਸਲਾਮ ਅਲੈਕੁਮ, ਕੀ ਹਾਲ ਪੁੱਤਰ? ਠੀਕ ਠਾਕ ਹੋ? ਹੋਰ ਸੁਣਾਓ, ਸਭ ਜੀ ਠੀਕ ਠਾਕ ਹੋ?
1: ਨਾ ਨੁਸਰਤ ਬੋਲਣਾ ਕਹਿੰਦੀ ਸੀ ਪੋਤਾ, ਕਿਤਨ ਕਹਿਣ ਸ਼ਿਕਾਇਤ ਕਰ ਲਓ ਉਹਨੂੰ ਕਿਹੋ ਕਰ ਲਓ।